ਆਪਾਂ ਸਕਦੇ ਮੈਂ ਤੇ ਪੁੱਥੋ ਰੁਕਦਾ ਮਬੂਏ ਮਸਾਂ ਦੇਗੀ ਜੀ ਲਹੂ ਪੁੱਥੋਲੇ ਹਾਂ ਮਬੂਈ ਮਸਾਂ ਦੇਗੀ ਪੁਸਵਹੂ ਮਦੂ ਦੀ ਕਣਾ ਕਣਾ ਨੂੰ ਅਤੀਆ ਅਸੀਬ ਕੁੰਜਿਨ ਤੁਥ ਬਾਹ ਮਈ ਸਿੰਘ ਨੁਕਸੀ ਲਾਇਬ ਦੂ ਪੁੱਠੋਲੇ ਮੋਏ ਉਹਨ ਚੈਨ ਲਈ ਕਾਂਦਾ ਹਰਾ ਮਠੋ ਕਾਦ ਲਿਖੀ ਆਈ ਵੀ ਮਤ ਮਧੂ ਦਾ ਨੁਰਾਈ ਵੀ ਮੈਂ ਖੋਈ ਲਾਉਣਾ ਗੁਰੂ ਸਿੰਘ ਨੇ ਲੈਨਿੰਗ ਥਾ।

ਨੁਰਾਜ ਮੈਂ ਖੋਈ ਨੂੰ ਕਹੂੰਗੀ ਗੁਆ ਲੈ ਮੇਰੇ ਲਹਾਇਨਾ ਥੋਲੇ ਨਾ ਪਾਰੀ ਹੋਊਂਗੀ ਮੰਮੀ ਥੋਲੂ ਰਸੀਲਾ ਮਪੂਗੀ ਹੈਨਾ ਤੂੰ ਇਲੰਗਨੀ ਹੈ ਮਪੂਗੀ ਨਾ ਹੈਨਾ ਮ ਤੂੰ ਇਲੰਗਦਾ ਪਾਰੀ ਮੁਆਤੀਆ ਅਸੀਬ ਕੁੰਜ ਤੂੰ ਥਬਾ ਆਈ ਖੋਈਦੀ ਇਮਾ ਇਪਾ ਲਈ ਜੇਦੀ ਅਤੀਆ ਗਾ ਅਸੀਬ ਕੁੰਜ ਤੂੰ ਥਬਹੁਨ ਪਖੁਮ ਜੇ ਰਕਲੇ ਨਮਾਨ ਪੂਪ ਨਤੇ ਨਮਾਗੀ ਅਪਾਮ ਸ਼ਕਤਮ ਫਿਬਮ ਉਬਦਾ ਪਾਣੀ ਨੂੰ ਖੋਇ ਨ ਖੋਇ ਅਹੁਮ ਸੇ ਪਾਰ ਪੁਥੋ ਬਣੀ ਨੇ ਨ ਖੋਈ ਸੇ ਯਮੋ ਥਾ ਜੇ ਦਰਗਾਹ ਦਨਾ ਕੋਲੋ ਵੀ ਸ਼ਕਤੀ ਤੋ ਥਾ ਪੁਥੋ ਰੋ ਪਾਇ ਬੁਗੁਨ ਨਾਇ ਨ ਚਾਇ ਖੋਈ ਹੋਇਆ ਜਰੇ ਪਨੋ ਤੱਕ ਵੀ ਗਦਵ ਨਿਆ ਥੰ

ਲੱਕ ਦੂਆ ਲੁੰਦ ਲਈ ਨਰਮ ਕੋਵਿਓ ਮਤੰਗ ਦੁੱਧ ਕੰਦੂਰੀ ਹੈ ਖੌੜੇ ਚਲਮ ਸਿਮਗੇ ਯਾਫਮ ਸਰਮ ਅਸੀ ਸਿਮ ਕਾਂਸੀ ਯਾਫਮ ਸੇਮੇ ਆਇਮੂ ਸਰਮ ਸਿਮ ਲੋਇਰੇ ਮਸਾ ਮਰੀ ਆਇਬਦੀ ਮਖੁਦ ਮਸਾ ਹਾਇਨੇ ਦਿਨਾ ਹਲਮਨਾ ਲਾਗੀ ਨੁੰਗੀ ਵਾਦਦੀ ਮਸਾ ਮਰੀ ਕੋਵੀ ਸਮਲਾਂ ਸੀਨਾ ਕੁਕ ਦਹੋਰੀਬਾ ਸਮਸੀਨਾ ਥਕ ਮਰਾ ਚਟ ਪਾਇਬਦੀ ਕੋਵੀ ਅਸੁਮਨ ਜਾ ਸਿੰਘ ਨੇ ਤੰਗ ਪੀਣ ਮੀਨੇ ਨਨਾਈ ਦੇ ਸੇ ਮਨ ਸਰਗ ਬਸੇ ਲਾਇ ਕੁਦੀ ਕੁੰਥਰਾਮ ਦੁਇਦਾ ਕੁਰੂਨ ਪਵੰਗ ਐ ਹਾਏ ਹਾਏ ਹਾਏ ਲਾਇ ਕੁਦੀ ਕੁੰਥਰਾਮ ਦੁਇ ਮਾ ਕਰੀ ਉਰਮ ਨੂੰ ਪੂਰੇ ਤੱਕ ਪੀਉ ਨੇ ਕੁਰੂ ਸਾਨੇ ਸਾਰੇ ਜੀ ਤੈਵੰ ਛੇ ਆਈ ਮਾਲਬਰਾ ਮਾਲੇ ਮਾਲੇ ਮਾਲੇ ਮਾਲੇ ਖੁਬਾ ਪਰ ਖੁਈ